ਗਹਦਰਨ ਹੇਸ਼ਾ ਗਹਦਰਨ ਰਾਡੀਓ ਦੇ ਨਾਲ ਹੁਣ ਨਹਾ ਲਿਬਰਨਾਮਾਇਆ ਰੋਲਾ ਤਿਰਕੀ ਦਸੂਰੀਏ ਦਾ ਗਹਦਾਰੀ ਦੇ ਬੇ ਅਜੁਲੀਆਨਾ ਬੋਰਿਆਮਾ ਬ੍ਰਿਆ ਰਾਡੀਓ ਦੇ ਨਾਲ